0: ਵਾਹਿਗੁਰਦ ਰਾਮ ਜੀ ਹੈ ਵਰਸੀ ਜਿਵਾਈ,
1: ਵਾਹਿਗੋਬਿੰਦ ਦਾਸ ਜੀ ਹੋਈ ਵਰਸੀ ਜਿਵਾਈ,
0: ਰਾਤ ਜੁਮੇ ਜੀ ਸਬਰੀ ਹੋਈ ਹੈ ਜ਼ਹਿਰੀਲੀ ਜਾਈ,
1: ਰਾਤ ਜੁਮੇ ਜੀ ਸਬਰੀ ਜ਼ਹਿਰੀਲੀ ਜਾਈ,
0: ਪਾਣ ਲਾ ਪ੍ਰਸਾਦ ਜੇ ਐ ਬੰਗ